ਪਾਹਾਂ ਚ ਸੋਹਣੀਆਂ ਸੌ ਤੇਰੇ ਪਿਆਰ ਦੀ ਚੱਕੀ ਹੋਈ ਹੈ ਤੂੰ ਮੁੰਡੇ ਤੇ ਕੇਸ ਕਰਾਏਗੀ ਕਿੱਦਾਂ ਗੱਲਾਂ ਕਰਦੀ ਹੈ ਯਾਰ ਪਿਆਰ ਮੇਂ ਜੀਣਾ ਹੋਤਾ ਹੈ ਡਾਰਲਿੰਗ ਮਰਨਾ ਥੋੜੀ ਹੋਤਾ ਹੈ ਮੈਂ ਕਿਹਾ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ

0: رب هذه الدعوة التامة والصلاة القائمة، آت محمدا الوسيلة والفضيلة، وبعثه المقام المحمود الذي وعدته، إنك لا تخلف الميعاد.
1: ਸਸਿਕਾ ਜੀ, ਮੈਂ ਹਾਂ ਹਰਭਜਨ ਮਾਨ। ਹਰਭਜਨ ਮਾਨ, ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM, ਜੀਓ ਬਿੰਦਾਸ।
2: ਆਲਿਫ ਸੁਨੋ ਰੇਡੀਓ ਨੈਟਵਰਕ, ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ।